ਹਾਏ ਹੈ। ਹਾਂਜੀ ਦਰਦੀਨਾ ਦੀ ਗਾਣਾ ਸ਼ੇ ਲੂ ਸਾਡੀ ਕੀ ਮਲਾ ਦੇ ਖੁਸ਼ੀ ਜੀ, ਸਾਰ ਦੇ ਖੁਸ਼ੀ ਜੀ, ਬਦਾਨ ਦੇ ਖੁਸ਼ੀ ਜੀ ਜੀ, ਨਮਾ ਪਕੇ ਜਾ ਫੁਜ਼ੀਫਾ ਕੰਪਨੀ ਸ਼ਿਫਾ ਤੇਲ ਬੁੰਦੇ ਮਲਸ਼ ਕਾ ਬਦਾਨ ਆਗਾ ਜ਼ੈਨਾ ਬੇ ਪੇ ਮਲਸ਼ ਕਾ ਚਿਕੀਮ ਜ਼ੈਨਾ ਦੇ ਦਰਦੀ ਜੀ ਕਿਮ ਜਿਕਾਈ ਦੇ ਦਰਦ ਕਵੀ ਦਰਦੀਨਾ ਖਤਮ।

0: ਜੀ ਸਹੀ ਗੁੱਲ ਨਾ ਸੰਦਰ ਖਾਨ ਕੋ
1: ਜਿਹੜਾ ਜ਼ਬਰਦਸਤ ਹੈ ਯਕੀਨਨ ਜਜ਼ਬੇ ਕੇ
2: ਵੀਨਾ ਜਜ਼ਬੇ
0: ਸਹੀ ਅੱਛਾ ਨੈਕਸਟ ਮੈਸੇਜ ਕਰੇ ਦੇ ਮਿਮੀ ਸੁਰੁਸ਼ਨੀ ਸਲਾਮ ਐਂਡ ਮੋਸਟ ਵੈਲਕਮ ਮਿਸਟਰ ਹਾਨ ਕੈਸੇ ਹੋ ਗੁੱਲ ਅਲਾ ਕੋ ਸਲਾਮ ਐਂਡ ਵੈਲਕਮ ਗੁੱਲ ਅਲਾ ਮਿਸਟਰ ਹਾਨ ਸੇ ਜੁਰਮਾਨਾ ਲੈ ਲੋ ਮੇਰੀ ਤਰਫ ਸੇ ਯੇ ਕਲ ਸ਼ੋ ਕੇ ਲਿਏ ਨਹੀਂ ਆਏ ਥੇ
3: ਲਲਾ ਜੀ ਆਈਸਕ੍ਰੀਮ ਵਾਲਾ ਜੁਰਮਾਨਾ ਬਖਸ਼ਣਰ ਦੇ
1: ਨਾ
3: ਲਲਾ ਜੇ ਫੋਟੋ ਕੋਨੇ ਜੁਰਮਾਨਾ ਬਖਸ਼ਣਰ ਦੇ
1: ਜ਼ਤ ਆਈ ਹੋਰ ਜਾਂ
3: ਆਈਸਕ੍ਰੀਮ
1: ਜ਼ਤ ਆਈ ਹੋਰ ਜਾਂ ਉਹ ਸਰੋ ਗੋੜਾ ਬਿਲਕੁਲ ਤਬੀਦੋਰ ਟੈਲੀਫੋਨ ਬੰਦੇ ਗੋਸਤਾਈ ਸੇ
0: ਜੀ
3: ਲਲਾ ਲਲਾ ਦਾਸ ਨਾ ਤੋ ਆਪ ਵਾਲਾ ਜੁਰਮਾਨਾ ਪ੍ਰਕੜੀ ਦੋ ਆ ਖੁਦੀ ਕਾ ਦੁਬਾਰਾ ਚਵਾਈ ਖਾਨੇ ਬਦ ਅਵਲ ਨਾ ਸਰ ਨਾ ਬਿਲੀ ਪਰਿੰ ਤੋ ਦਾ ਪਤਾ ਚ ਤਰਕ ਬੇ ਸ਼ੋਤਾ ਨਾ ਹੋ ਰਹਾ ਹੈ ਆਓ ਬਦ ਆਪ ਐਡਵਾਂਸ ਦਾਉ
0: ਗੁਲਾ ਦਾ ਪਤਾ ਨਾ ਸਕੇ ਨਾ
3: ਨਾ ਨਾ ਲਿਓ ਮਲਟ ਗੁਲਾ ਲਾ ਵੇਲੇ ਪ੍ਰੋਗਰਾਮ ਨਾ ਉਰ ਵੀ ਟੋਲ ਪ੍ਰੋਗਰਾਮ ਨਾ ਉਰ ਵੀ
1: ਨਾ ਖੁਸਸ ਰਾਤ ਬੀ ਵੀ
3: ਕਨੇ ਨਾ ਲਲਾ ਦਾ ਦਜ ਕਲਾ ਪ੍ਰੋਗਰਾਮ ਤੋ ਰਿਮੇ ਜ਼ੂਨ ਸਰੋ ਦਾ ਪੈਂਟ ਨਾ ਉਟ ਕਾਵੇ ਚਾਰ ਦਾ ਸਿਨ ਚ ਸੁਖ ਜਰਮਨ ਆਕਸ਼ਰ ਦੇ ਜਿਆਦਾ ਡਾਇਰੈਕਟ ਹੋ ਕੇ ਦਿੰਦਾ ਮੈਂ ਐਡਵਾਂਸ ਰੋੜੀ
1: ਸਹੀ ਤੋ
3: ਉਸ ਲਗਾ ਲਲਾ ਉਹ ਸਨਨ ਪ੍ਰੋਗਰਾਮ ਚ ਕਿਮ ਟਾਪਿਕ ਤੇ ਪਦੇ ਬਨ ਮਿਡਰ ਜੂਸ ਜੁੜ ਮੋਗੜੀ ਦੇ ਟਾਪਿਕ ਬਨ ਖਬਰ ਕਿਸੇ ਹੋ ਗਈ
0: جی بالکل دس ڈیر جڑا مغوری کنا خبر من کو خیر باخر کی خبر بھی گئی ٹھیک ہے جی اچھا نہیں زندگی دشی میں من کھٹا ما ویچے ما دمرا پ محنت باندھے پنج پئی دا کولا ہو سردا سے عجیبا میسج شامل کو رات شاہ صحیح صحیح نہ گورا خولا پشتو صحیح دو صحیح
3: دو
0: لینگویج از کول ٹول پہ چاروی کنا خو صحیح بالکل خجی نیکسٹ سلام سر کیسے ہوں آپ کا کیا حال چال ہے زبان اللہ کو سلام
1: وعلیکم السلام
0: الحمدللہ ٹھیک ٹھاک

0: ਹਾਂਜੀ ਸਹੀ ਦੇਣ ਅਲਾਵਾ ਨੈਕਸਟ ਮੈਸੇਜ ਅੱਛਾ ਆਇਸ਼ਾ ਦਾ ਮੈਸੇਜ ਕਰ ਯੂ ਜਹਾਨ ਵਾਲਾ ਆਇਸ਼ਾ ਜੀ ਪ੍ਰੋਗਰਾਮ ਸੇ ਮੈਸੇਜ ਵਗੋ
1: ਬਸ ਇਨਸ਼ਾਅੱਲਾ ਦੇਣ ਅਲਾਵਾ ਸ਼ਰੀਫ ਨੇ ਕਹਿਣਾ ਆਗਾ ਕਲੀ ਤਵੇ ਚ ਚਕਰ ਵਾਈ ਕਹਿਣਾ ਕਲੀ ਤੋ ਇਨਸ਼ਾਅੱਲਾ ਚਕਰ ਵਾਈ ਬਸ ਮੁਸ਼ ਪਰ ਇੰਤਜ਼ਾਰੀ ਛੇ ਤਾਰੀਖ ਬਈ ਸਕਲ ਤੇ ਚਕਾਰ ਹੋਈ ਉਸਕੀ ਉਹ ਯਾਨੀ ਗਾ ਬਦਲ ਕੀ ਮਾਹੌਲ ਤਾਂ ਬਦਲ ਸੀ ਬਸ ਕਿਸਨ ਸੜਾਈ ਮੈਂਟਲੀ ਬਰਬਾਰ ਸੀ ਬਸ ਦੋਗੁਨ ਇਸਲਾਮ ਇਸ ਪੁੱਛ ਕੀ
0: ਜੀ ਦੇਨ ਅਲਮ ਵਿੱਚ ਇਟਸ ਮੀ ਤਰਹਾਨ ਤਰਖਾਨ ਆਪ ਮਿਸਜੀ ਬਾਈ ਵੀ ਟੌਪਿਕ ਵੀ ਬਾਤ ਕਰ ਲੈ ਖਬਰ ਹੈ ਕੇਵਲ ਹੋਦਾ ਉਸ ਹੀ ਅਪਰੇਸ਼ਨ ਚਿਰ ਪਤਾ ਨਹੀਂ ਯੂ ਕਾ ਸੀਰੀ ਪੋ ਪਤਾ ਨਹੀਂ ਸਫਰ ਸਹੀ ਡੇਰਾ ਮਨਾ ਵਿੱਚ ਸਲੀਮ ਖਾਨ।